0: listening to 3ZZZ, Melbourne Ethnic Community Radio 92.3 FM, broadcasting in your language.
1: The following program is in Punjabi.
2: ਵਿਕਟੋਰੀਆ ਦੀ ਸਰਕਾਰ ਜ਼ਿਆਦਾ ਘਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਰਹੀ ਹੈ ਤਾਂ ਜੋ ਵਧੇਰੇ ਵਿਕਟੋਰੀਆ ਵਾਸੀ ਆਪਣੇ ਖੁਦ ਦੇ ਘਰ ਖਰੀਦ ਸਕਣ। ਇਸ ਦਾ ਮਤਲਬ ਹੈ ਉਨ੍ਹਾਂ ਜਗ੍ਹਾਵਾਂ ਵਿੱਚ ਵਧੇਰੇ ਘਰਾਂ ਦੀ ਯੋਜਨਾ ਬਣਾਉਣਾ ਜਿਨ੍ਹਾਂ ਵਿੱਚ ਤੁਸੀਂ ਰੇਲ ਗੱਡੀਆਂ, ਟਰਾਮਾਂ ਅਤੇ ਸੇਵਾਵਾਂ ਦੇ ਨੇੜੇ ਰਹਿਣਾ ਚਾਹੁੰਦੇ ਹੋ। ਅਜੇ ਉਸਾਰੀ ਨਾ ਹੋਏ ਅਪਾਰਟਮੈਂਟਾਂ ਅਤੇ ਟਾਊਨ ਹਾਊਸਾਂ ਤੋਂ ਸਟੈਂਪ ਡਿਊਟੀ ਘਟਾਉਣਾ ਅਤੇ ਪਹਿਲੇ ਘਰ ਦੇ ਖਰੀਦਦਾਰਾਂ ਲਈ $10,000 ਜੇ ਤੁਸੀਂ ਨਵਾਂ ਘਰ ਖਰੀਦ ਰਹੇ ਹੋ ਜਾਂ ਉਸਾਰ ਰਹੇ ਹੋ। ਇੱਥੇ ਪਤਾ ਕਰੋ ਕਿ ਤੁਸੀਂ ਨਵੇਂ ਕਿਫਾਇਤੀ ਘਰ ਦਾ ਦਰਵਾਜ਼ਾ ਜਲਦੀ ਕਿਵੇਂ ਖੋਲ ਸਕਦੇ ਹੋ। vic.gov.au/openingdoors ਵਿਕਟੋਰੀਆ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
0: ਪ੍ਰਾਊਡ ਸਪਾਂਸਰ ਆਫ 3ZZZ 92.3 FM।
3: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ ਹੋਵੇਗਾ।

0: 3ZZZ 92.3 FM.
1: 3ZZZ ਦੇ 92.3 FM ਤੇ ਰੇਡੀਓ 3ZZZ ਦੇ 92.3 FM ਤੇ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਜੀ ਅਸੀਂ ਆਪਣੇ ਸਰੋਤਿਆਂ ਦੇ ਕੋਲੋਂ ਮਾਫੀ ਚਾਹਾਂਗੇ ਕਿ ਪਿਛਲੇ ਬੁੱਧਵਾਰ ਨੂੰ ਕੁਝ ਤਕਨੀਕੀ ਮੁਸ਼ਕਲ ਆਉਣ ਦੇ ਕਾਰਨ ਬੁੱਧਵਾਰ ਦਾ ਜੋ ਪ੍ਰੋਗਰਾਮ ਸੀ ਜੋ ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ 92.3 FM 3ZZZ ਰੇਡੀਓ ਤੇ ਪੇਸ਼ ਕੀਤਾ ਜਾਂਦਾ ਹੈ ਉਹ ਆਪ ਜੀ ਤੱਕ ਨਹੀਂ ਪਹੁੰਚ ਸਕਿਆ। ਅਸੀਂ ਇੱਕ ਵਾਰ ਫਿਰ ਆਪ ਜੀ ਵੱਲੋਂ ਉਸ ਲਈ ਖਿਮਾ ਦੇ ਜਾ ਚੁੱਕਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਜੋ ਹੈ ਉਹ ਇਹ ਤਕਨੀਕੀ ਮੁਸ਼ਕਲ ਨਾ ਆਵੇ ਜਿਸ ਕਾਰਨ ਜੋ ਸਾਡੇ ਸਰੋਤੇ ਹਨ ਉਹ ਇਸ ਪ੍ਰੋਗਰਾਮ ਤੋਂ ਵਾਂਝੇ ਰਹਿ ਗਏ। ਅੱਜ ਦਾ ਪ੍ਰੋਗਰਾਮ ਪੇਸ਼ ਕਰਨ ਲਈ ਮੈਂ ਹਰਬੀਰ ਸਿੰਘ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਬਦ ਕੀਰਤਨ, ਖਬਰਾਂ, ਗੀਤ ਸੰਗੀਤ ਤੋਂ ਇਲਾਵਾ ਕੁਝ ਗੱਲਬਾਤ, ਕੁਝ ਰਿਪੋਰਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਲਓ ਗੁਰਬਾਣੀ ਦੇ ਪਾਵਨ ਸ਼ਬਦ ਨਾਲ ਕਰਦੇ ਹਾਂ।

ਤੁਸੀਂ ਹੁਣੇ ਸ਼ਬਦ ਸਰਨਕਾਰੇ ਸੀ ਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਖਬਰਾਂ। ਪਹਿਲਾਂ ਪੇਸ਼ ਹਨ ਅੱਜ ਦੀਆਂ ਪ੍ਰਮੁੱਖ ਖਬਰਾਂ। ਸਿਆਸੀ ਹਲਕਿਆਂ 'ਚ ਚਰਚਾ ਤੇਜ਼, ਮਨਪ੍ਰੀਤ ਇਆਲੀ ਦੇ ਅਸਤੀਫੇ ਤੋਂ ਬਾਅਦ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਗੱਲਬਾਤ। ਇਰਾਨ ਨਾਲ ਸਮਝੌਤਾ ਕਰਨ ਦੀ ਕੋਈ ਕਾਲ ਨਹੀਂ, ਟਰੰਪ ਦਾ ਬਿਆਨ। ਤੇ ਆਸਟ੍ਰੇਲੀਆ 'ਚ ਗੁਜ਼ਾਰਾ ਕਰਨਾ ਹੋਇਆ ਔਖਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਸਰਦਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਬੀਤੀ ਸ਼ਾਮ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫਦ ਨੇ ਇਆਲੀ ਦੇ ਗ੍ਰਹਿ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਵਫਦ ਨੇ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਭੇਜਿਆ ਵਿਸ਼ੇਸ਼ ਸੁਨੇਹਾ ਸਾਂਝਾ ਕੀਤਾ, ਜਿਸ ਵਿੱਚ ਉਹਨਾਂ ਇਆਲੀ ਦੇ ਲੰਬੇ ਸਿਆਸੀ ਸਫ਼ਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਪੰਥਕ ਵਿਚਾਰਧਾਰਾ ਨੂੰ ਬੁਲੰਦ ਰੱਖਣ ਲਈ ਵੱਡੇ ਯਤਨ ਕੀਤੇ ਹਨ। ਅੰਮ੍ਰਿਤਪਾਲ ਸਿੰਘ ਦੇ ਸੁਨੇਹੇ ਮੁਤਾਬਕ ਇਆਲੀ ਨੇ ਆਪਣੇ ਵਿਸ਼ਾਲ ਸਿਆਸੀ ਤਜਰਬੇ ਵਿੱਚ ਧਾਰਮਿਕ ਦ੍ਰਿਸ਼ਟੀਕੋਣ ਸਦਾ ਲੋਕਾਂ ਦੇ ਵਿੱਚ ਇੱਕ ਅਟੁੱਟ ਵਿਸ਼ਵਾਸ ਕਾਇਮ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਆਖਿਆ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਾਰੀਆਂ ਪੰਥਕ ਤੇ ਧਾਰਮਿਕ ਤਾਕਤਾਂ ਦਾ ਇੱਕ ਮੰਚ ਤੇ ਇਕੱਠੇ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇਸੇ ਏਕੇ ਸਦਕਾ ਹੀ ਪੰਜਾਬ ਨੂੰ ਸਹੀ ਮਾਨਿਆਂ ਵਿੱਚ ਤਰੱਕੀ ਦੇ ਰਾਹ ਤੇ ਲਿਜਾਇਆ ਜਾ ਸਕਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਤਵਾਰ ਨੂੰ ਕਿਹਾ ਕਿ ਸਿੱਖ ਸੰਗਤ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਤੇ ਪੂਰੀ ਤਰ੍ਹਾਂ ਹੱਕ ਵਿੱਚ ਹੈ, ਪਰ ਕਾਨੂੰਨ ਦੀ ਆੜ ਹੇਠ ਸਿੱਖ ਧਾਰਮਿਕ ਮਾਮਲਿਆਂ ਤੇ ਕੰਟਰੋਲ ਕਰਨ ਦੇ ਹੱਕ ਵਿੱਚ ਨਹੀਂ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਟਿੱਪਣੀਆਂ ਜਲੰਧਰ ਦੇ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਹੋਈ ਸਿੱਖ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਸ਼ਾਮਲ ਸਨ। ਇਹ ਮੀਟਿੰਗ ਮੁੱਖ ਤੌਰ 'ਤੇ ਸੂਬਾ ਸਰਕਾਰ ਦੇ ਜਾਗਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਾਰੇ ਚਰਚਾ ਕਰਨ ਦੇ ਲਈ ਰੱਖੀ ਗਈ ਸੀ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਮਜੀਠਾ ਰੋਡ ਤੇ ਪੰਜਾਬ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਜੋਗਾ ਸਿੰਘ ਦੀ ਹੱਤਿਆ ਤੋਂ ਬਾਅਦ ਉਸਦੇ ਭਰਾ ਨੇ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਜਾਂ ਝਗੜੇ ਦਾ ਕੋਈ ਅੰਦਾਜ਼ਾ ਨਹੀਂ ਸੀ। ਉਹਨਾਂ ਕਿਹਾ ਕਿ ਸਾਨੂੰ ਕੋਈ ਫੋਨ ਨਹੀਂ ਆਇਆ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਜੋਗਾ ਸਿੰਘ ਦਾ ਇੱਕ ਪੁੱਤਰ ਤੇ ਇੱਕ ਧੀ ਇਸ ਵੇਲੇ ਕੈਨੇਡਾ 'ਚ ਰਹਿ ਰਹੇ ਹਨ। ਪੁਲਿਸ ਅਨੁਸਾਰ ASI ਜੋਗਾ ਸਿੰਘ ਦੀ ਲਾਸ਼ ਐਤਵਾਰ ਤੜਕੇ ਫਤਿਹਗੜ੍ਹ ਚੂੜੀਆਂ ਮਜੀਠਾ ਰੋਡ ਤੇ ਸ਼ੱਕੀ ਹਾਲਤ 'ਚ ਮਿਲੀ ਸੀ। ਅੰਮ੍ਰਿਤਸਰ ਦਿਹਾਤੀ ਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸੁਹੇਲ ਮੀਰ ਨੇ ਕਿਹਾ ਕਿ ਪੁਲਿਸ ਨੂੰ ਸਵੇਰ ਦੇ ਸਮੇਂ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮਜੀਠਾ ਥਾਣੇ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੋਰੈਂਸਿਕ ਮਾਹਰ ਤੇ ਤਕਨੀਕੀ ਟੀਮਾਂ ਘਟਨਾ ਸਥਾਨ ਦੀ ਜਾਂਚ ਕਰ ਰਹੀਆਂ ਹਨ ਅਤੇ ਮੌਤ ਦੇ ਅਸਲ ਕਾਰਨਾਂ ਤੇ ਹਾਲਾਤ ਦਾ ਪਤਾ ਲਾਉਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮਜੀਠਾ ਇਲਾਕੇ ਦੇ ਵਿੱਚ ASI ਜੋਗਾ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਕੁਝ ਘੰਟਿਆਂ ਬਾਅਦ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਤਹਿਰੀਕੇ ਤਾਲਿਬਾਨ ਹਿੰਦੁਸਤਾਨ ਨਾਮ ਦੇ ਸੰਗਠਨ ਦਾ ਇੱਕ ਪੋਸਟ ਸਾਹਮਣੇ ਆਇਆ ਹੈ। ਇਸ ਪੋਸਟ ਵਿੱਚ ਉਹਨਾਂ ਨੇ ASI ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਖਾਸ ਗੱਲ ਹੈ ਕਿ ਉਹ ਇਹ ਉਹੀ ਸੰਗਠਨ ਹੈ ਜਿਸ ਨੇ ਇਸ ਸਾਲ ਦੇ ਸ਼ੁਰੂ 'ਚ ਗੁਰਦਾਸਪੁਰ ਦੇ ਦੋਰਾਂਗਲਾ ਇਲਾਕੇ 'ਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਕਾਰਨ ਸੁਰੱਖਿਆ ਏਜੰਸੀਆਂ ਦੀ ਚਿੰਤਾ ਕਾਫ਼ੀ ਵੱਧ ਗਈ ਹੈ। ਹਾਲਾਂਕਿ ਪੋਸਟਰ ਦੀ ਪ੍ਰਮਾਣਿਕਤਾ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ। ਉੱਥੇ ਹੀ SSP ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲਿਸ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਭਾਵੇਂ ਪੋਸਟਰ ਸੋਸ਼ਲ ਮੀਡੀਆ ਦੇ ਸਾਹਮਣੇ ਆਇਆ ਹੈ, ਪਰ ਪੁਲਿਸ ਟੀਮਾਂ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਰਾਨ ਨਾਲ ਸਮਝੌਤਾ ਕਰਨ ਦੇ ਵਿੱਚ ਕੋਈ ਕਾਹਲ ਨਹੀਂ ਕਰਨਗੇ। ਉਹਨਾਂ ਸਪਸ਼ਟ ਕੀਤਾ ਕਿ ਉਹ ਇਰਾਨ ਨਾਲ ਓਬਾਮਾ ਸਰਕਾਰ ਵਰਗਾ ਕੋਈ ਸਮਝੌਤਾ ਨਹੀਂ ਕਰਨਗੇ। ਉਹਨਾਂ ਕਿਹਾ ਕਿ ਉਸ ਸਮੇਂ ਇਰਾਨ ਨਾਲ ਹੋਇਆ ਪਰਮਾਣੂ ਸਮਝੌਤਾ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਮਾੜੇ ਸਮਝੌਤਿਆਂ ਵਿੱਚੋਂ ਇੱਕ ਸੀ। ਡੋਨਲਡ ਟਰੰਪ ਨੇ ਦੋਸ਼ ਲਗਾਇਆ ਕਿ ਉਸ ਪੁਰਾਣੇ ਸਮਝੌਤੇ ਨੇ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਦਾ ਸਿੱਧਾ ਰਸਤਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਵੇਲੇ ਇਰਾਨ ਨਾਲ ਜਿਸ ਨਵੇਂ ਸਮਝੌਤੇ ਤੇ ਗੱਲਬਾਤ ਕਰ ਰਹੀ ਹੈ ਉਹ ਪਹਿਲੇ ਸਮਝੌਤੇ ਨਾਲੋਂ ਬਿਲਕੁਲ ਵੱਖਰਾ ਤੇ ਸਖ਼ਤ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਅਹਿਮ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਸਿਰਫ ਇਮੀਗ੍ਰੇਸ਼ਨ ਫਾਇਦੇ ਲੈਣ ਲਈ ਕੀਤੇ ਗਏ ਫਰਜ਼ੀ ਜਾਂ ਕੰਟਰੈਕਟ ਵਿਆਹਾਂ ਨੂੰ ਗੰਭੀਰ ਕਾਨੂੰਨੀ ਉਲੰਘਣਾ ਮੰਨਿਆ ਜਾਵੇਗਾ।
ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੇਕਰ ਕੋਈ ਵਿਦੇਸ਼ੀ ਨਾਗਰਿਕ ਸਿਰਫ ਕੈਨੇਡਾ ਜਾਂ ਵੀਜ਼ਾ ਜਾਂ ਪੀਆਰ ਹਾਸਲ ਕਰਨ ਲਈ ਕਿਸੇ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨਾਲ ਵਿਆਹ ਕਰਦਾ ਹੈ ਤਾਂ ਉਸਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਧੋਖਾਧੜੀ ਉਸਦੇ ਇਮੀਗ੍ਰੇਸ਼ਨ ਰਿਕਾਰਡ ਦੇ ਵਿੱਚ ਦਰਜ ਕੀਤੀ ਜਾਵੇਗੀ, ਜਿਸ ਦਾ ਅਸਰ ਭਵਿੱਖ ਵਿੱਚ ਹੋਰ ਦੇਸ਼ਾਂ ਦੇ ਵੀਜ਼ੇ ਲੈਣ 'ਤੇ ਵੀ ਪੈ ਸਕਦਾ ਹੈ। ਆਸਟ੍ਰੇਲੀਆ ਵਿੱਚ ਵੱਧਦੀ ਮਹਿੰਗਾਈ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਮਾਰਚ 2026 ਤੱਕ ਦੇ 12 ਮਹੀਨਿਆਂ ਵਿੱਚ ਆਸਟ੍ਰੇਲੀਆ ਦੀ ਮਹਿੰਗਾਈ ਦਰ 4.6% ਤੱਕ ਪਹੁੰਚ ਗਈ, ਜੋ ਕਿ ਰਿਜ਼ਰਵ ਬੈਂਕ ਦੇ ਟੀਚੇ ਤੋਂ ਕਾਫ਼ੀ ਉੱਪਰ ਹੈ। ਇਸ ਕਾਰਨ ਖਾਣ ਪੀਣ, ਬਿਜਲੀ, ਕਿਰਾਏ ਅਤੇ ਹੋਰ ਜ਼ਰੂਰੀ ਖਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿੱਤੀ ਦਬਾਅ ਕਾਰਨ ਹੁਣ ਲੋਕ ਆਪਣੀਆਂ ਕਾਰਾਂ ਦੀ ਸਰਵਿਸ ਅਤੇ ਜ਼ਰੂਰੀ ਮੁਰੰਮਤ ਵੀ ਟਾਲ ਰਹੇ ਹਨ। ਸੁਪਰ ਚੀਪ ਆਟੋ ਵੱਲੋਂ ਕੀਤੀ ਗਈ ਖੋਜ ਮੁਤਾਬਕ ਕਰੀਬ 43 ਲੱਖ ਆਸਟ੍ਰੇਲੀਆਈ ਬਾਲਗਾਂ ਨੇ ਪਿਛਲੇ ਇੱਕ ਸਾਲ ਦੌਰਾਨ ਕਾਰ ਦੀ ਰੂਟੀਨ ਸਰਵਿਸ ਜਾਂ ਮੁਰੰਮਤ ਦੇਰੀ ਨਾਲ ਕਰਵਾਈ ਜਾਂ ਛੱਡ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ 11 ਲੱਖ ਲੋਕਾਂ ਨੇ ਤਾਂ ਜ਼ਿਆਦਾਤਰ ਜਾਂ ਪੂਰੀ ਸਰਵਿਸਿੰਗ ਹੀ ਨਹੀਂ ਕਰਵਾਈ। ਸਰਵੇ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰ 3 ਵਿੱਚੋਂ ਲਗਭਗ 2 ਆਸਟ੍ਰੇਲੀਆਈ ਯਾਨੀ 64% ਲੋਕ ਕਾਰ ਦੀ ਦੇਖਭਾਲ ਟਾਲ ਰਹੇ ਹਨ। ਇਹਨਾਂ ਵਿੱਚੋਂ 43% ਲੋਕਾਂ ਨੇ ਇਸਦਾ ਸਿੱਧਾ ਕਾਰਨ ਮਹਿੰਗਾਈ ਅਤੇ ਵੱਧਦੇ ਘਰੇਲੂ ਖਰਚਿਆਂ ਨੂੰ ਦੱਸਿਆ। ਕਾਰਾਂ ਦੀ ਮੁਰੰਮਤ ਤੋਂ ਇਲਾਵਾ ਲੋਕ ਕਿਰਾਏ, ਘਰ ਦੀਆਂ ਕਿਸ਼ਤਾਂ, ਬਿਜਲੀ ਬਿੱਲਾਂ, ਪੈਟਰੋਲ, ਖਾਣ ਪੀਣ ਅਤੇ ਬੱਚਿਆਂ ਦੀ ਸਿੱਖਿਆ ਦੇ ਵਾਧੇ ਖਰਚਿਆਂ ਦੇ ਨਾਲ ਵੀ ਜੂਝ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਊਸ ਦੇ ਨੇੜੇ ਬਣੇ ਇੱਕ ਸੁਰੱਖਿਆ ਚੈੱਕਪੁਆਇੰਟ 'ਤੇ ਸ਼ਨੀਵਾਰ ਸ਼ਾਮ ਨੂੰ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਅੰਨੇਵਾਹ ਗੋਲੀਬਾਰੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ, ਜਿਸ 'ਤੇ ਜਵਾਬੀ ਕਾਰਵਾਈ ਦੇ ਵਿੱਚ ਉਸ ਦੀ ਪੁਲਿਸ ਤੋਂ ਮੌਤ ਹੋ ਗਈ। ਅਮਰੀਕੀ ਸੀਕ੍ਰੈਟ ਸਰਵਿਸ ਵੱਲੋਂ ਜਾਰੀ ਬਿਆਨ ਮੁਤਾਬਕ ਉਕਤ ਹਮਲਾਵਰ ਵਾਈਟ ਹਾਊਸ ਦੇ ਬਿਲਕੁਲ ਨਜ਼ਦੀਕ 17ਵੀਂ ਸਟਰੀਟ ਅਤੇ ਪੈਨਸਲਵੇਨੀਆ ਐਵੀਨਿਊ ਸਥਿਤ ਚੈੱਕਪੁਆਇੰਟ ਕੋਲ ਪਹੁੰਚਿਆ। ਉਸਨੇ ਅਚਾਨਕ ਆਪਣੇ ਬੈਗ 'ਚੋਂ ਬੰਦੂਕ ਕੱਢੀ ਅਤੇ ਉੱਥੇ ਤਾਇਨਾਤ ਸੁਰੱਖਿਆ ਕਰਮੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬਵੇਨੀਆ ਐਵੀਨਿਊ ਸਥਿਤ ਚੈੱਕਪੁਆਇੰਟ ਕੋਲ ਪਹੁੰਚਿਆ। ਉਸਨੇ ਅਚਾਨਕ ਆਪਣੇ ਬੈਗ 'ਚੋਂ ਬੰਦੂਕ ਕੱਢੀ ਅਤੇ ਉੱਥੇ ਤਾਇਨਾਤ ਸੁਰੱਖਿਆ ਕਰਮੀਆਂ 'ਤੇ ਗੋਲੀਆਂ ਚਲਾਉਣੀਆਂ

ਵੇਚਣ ਲਈ ਚੀਨ ਭੇਜਿਆ ਗਿਆ ਸੀ ਉਹ ਲਸ਼ਕਰੇ ਤੋਇਬਾ ਅੱਤਵਾਦੀ ਸੰਗਠਨ ਦੇ ਕੋਲ ਕਿਵੇਂ ਪਹੁੰਚ ਗਿਆ। ਇਹ ਹਾਈਟੈਕ ਕੈਮਰਾ ਪਿਛਲੀ ਜੁਲਾਈ ਦੇ ਵਿੱਚ ਦਾਜਗਾਮ ਦੇ ਜੰਗਲਾਂ ਦੇ ਵਿੱਚ ਫੌਜ ਦੇ ਵਿਸ਼ੇਸ਼ ਬਲਾਂ ਨਾਲ ਹੋਏ ਇੱਕ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਦਹਿਸ਼ਤਗਰਦਾਂ ਕੋਲ ਬਰਾਮਦ ਹੋਇਆ ਸੀ ਜੋ ਪਹਿਲਗਾਮ ਹਮਲੇ ਦੇ ਵਿੱਚ ਸ਼ਾਮਲ ਸਨ। ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਆਪਣੇ ਵਿਅੰਗਾਤਮਕ ਡਿਜੀਟਲ ਸੰਗਠਨ ਖਿਲਾਫ ਕਾਰਵਾਈ ਕੀਤੇ ਜਾਣ ਦਾ ਦੋਸ਼ ਲਗਾਇਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਈ ਖਾਤੇ ਹਟਾਏ ਜਾਣ ਅਤੇ ਹੈਕਿੰਗ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਸੰਗਠਨ ਦੇ ਕਿਸੇ ਵੀ ਸੋਸ਼ਲ ਮੀਡੀਆ ਖਾਤੇ ਤੱਕ ਰਸਾਈ ਨਹੀਂ ਰਹਿ ਗਈ। ਦੀਪਕੇ ਨੇ ਐਕਸ ਦੇ ਦਾਅਵਾ ਕੀਤਾ ਕਿ ਉਸਦਾ ਖੁਦ ਦਾ ਇੰਸਟਾਗ੍ਰਾਮ ਖਾਤਾ ਵੀ ਹੈਕ ਕਰ ਲਿਆ ਗਿਆ। ਇਸ ਤੋਂ ਦੋ ਦਿਨ ਪਹਿਲਾਂ ਭਾਰਤ 'ਚ CJP ਦੇ ਖਾਤੇ 'ਤੇ ਰੋਕ ਲਾ ਦਿੱਤੀ ਗਈ ਸੀ ਜਿਸ ਮਗਰੋਂ ਦੀਪਕੇ ਨੇ ਨਵਾਂ ਖਾਤਾ ਬਣਾਇਆ ਸੀ। ਸੰਗਠਨ ਨੇ ਸਿੱਖਿਆ ਖੇਤਰ 'ਚ ਕਥਿਤ ਨਾਕਾਮੀਆਂ ਅਤੇ NEET UG ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਦਿਆਂ ਮੁਹਿੰਮ ਸ਼ੁਰੂ ਕੀਤੀ ਸੀ। ਬਾਅਦ ਵਿੱਚ ਦੀਪਕੇ ਨੇ ਦਾਅਵਾ ਕੀਤਾ ਕਿ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਸਨੇ ਧਮਕੀ ਭਰੇ ਸੁਨੇਹਿਆਂ ਦੇ ਸਕਰੀਨਸ਼ਾਟ ਵੀ ਸਾਂਝੇ ਕੀਤੇ ਹਨ। ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਸਰਪ੍ਰਸਤ ਤਰਸੇਮ ਸਿੰਘ ਖਾਲਸਾ ਨੇ ਪੰਜਾਬ ਦੀ ਆਪ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਸਿੱਖ ਵਿਰੋਧੀ ਨੀਤੀਆਂ 'ਤੇ ਚੱਲ ਰਹੀ ਹੈ ਅਤੇ ਪੰਜਾਬ ਦੇ ਅਸਲ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਮਹਿਲ ਕਲਾਂ ਦੇ ਪਿੰਡ ਸਹਿਜੜਾ ਵਿਖੇ ਪਹੁੰਚੇ ਸਨ। ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰਬਾਣੀ ਸਿੱਖੀ ਤੇ ਆਪਣੇ ਵਿਰਸੇ ਨਾਲ ਜੋੜਨ ਦਾ ਸੰਦੇਸ਼ ਦੇਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਹੀ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਖਤਮ ਹੁੰਦੀਆਂ ਨੇ। ਚਲੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇਹ ਗੀਤ।

0: ਜਾਈਏ ਫੇਰ ਆਖ ਦੇ ਲਿਆਉਂਦਾ ਕਿਥੋਂ
1: ਰੱਖੀਏ ਜੇ ਮੈਲੇ ਦਿੰਦੇ ਦੂਰੋਂ ਦਰਕਾਰ ਹੈ
0: ਉੱਥੇ ਪੱਤ ਰੱਖੇ ਵਾਹਿਗੁਰੂ ਹੀ ਬੀਰ ਬੱਲਾ
1: ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ।
2: ਤੁਸੀਂ ਹੁਣੇ ਸੁਣੇ ਸੀ ਗੀਤ, ਹੁਣ ਪੇਸ਼ ਕਰਨ ਜਾ ਰਿਹਾ ਰਿਪੋਰਟ, ਇਹ ਹੈ ਕੁਦਰਤ ਦੀ ਚੇਤਾਵਨੀ। ਭਾਰਤ ਦੀ ਹਿਮਾਲਿਆਈ ਨੀਤੀ ਆਖਿਰਕਾਰ ਉਸ ਖਿੱਤੇ ਦੀ ਭੂਗੋਲਿਕ ਹਕੀਕਤ ਦੇ ਅਨੁਕੂਲ ਹੁੰਦੀ ਪ੍ਰਤੀਤ ਹੋ ਰਹੀ ਹੈ। ਗੰਗਾ ਦੇ ਵਹਾਅ ਖੇਤਰ ਦੇ ਉਪਲੇ ਖੇਤਰਾਂ ਵਿੱਚ ਨਵੇਂ ਹਾਈਡਰੋ ਇਲੈਕਟ੍ਰਿਕ ਯਾਨੀ ਪਣ ਬਿਜਲੀ ਪ੍ਰੋਜੈਕਟਾਂ ਦਾ ਵਿਰੋਧ ਕਰਨ ਸੰਬੰਧੀ ਕੇਂਦਰ ਸਰਕਾਰ ਦਾ ਫੈਸਲਾ ਉਸ ਪੁਰਾਣੀ ਧਾਰਨਾ ਤੋਂ ਇੱਕ ਕੂਣੀ ਮੋੜ ਹੈ, ਜਿਸ ਤਹਿਤ ਇਹ ਮੰਨਿਆ ਜਾਂਦਾ ਸੀ ਕਿ ਹਰ ਨਦੀ ਨੂੰ ਊਰਜਾ ਦੇ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਸਾਲਾਂ ਬਧੀ ਮਿਲੀਆਂ ਵਾਤਾਵਰਣਕ ਚੇਤਾਵਨੀਆਂ ਤੇ ਲਗਾਤਾਰ ਵਾਪਰੀਆਂ ਕੁਦਰਤੀ ਆਫਤਾਂ ਤੋਂ ਬਾਅਦ ਸਰਕਾਰ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ ਨਾਜ਼ੁਕ ਅਲਕਨੰਦਾ ਭਾਗੀਰਥੀ ਖੇਤਰ ਵੱਡੇ ਬੁਨਿਆਦੀ ਢਾਂਚੇ ਦੇ ਪਸਾਰ ਦਾ ਬੋਝ ਹਮੇਸ਼ਾ ਲਈ ਨਹੀਂ ਚੱਲ ਸਕਦਾ। ਉੱਤਰਾਖੰਡ ਤੇ ਅਜੇ ਵੀ 2013 ਦੀ ਕੇਦਾਰਨਾਥ ਤ੍ਰਾਸਦੀ ਦਾ ਪਰਛਾਵਾਂ ਮੰਡਰਾ ਰਿਹਾ ਹੈ। ਉਸ ਘਟਨਾ ਤੋਂ ਬਾਅਦ ਵੀ ਹਿਮਾਲਿਆ ਖੇਤਰ ਨੇ ਲਗਾਤਾਰ ਢਿੱਗਾਂ ਡਿੱਗਣ, ਗਲੇਸ਼ੀਅਰ ਫਟਣ, ਸੁਰੰਗਾਂ ਖਿਸਕਣ ਅਤੇ ਜ਼ਮੀਨ ਧੱਸਣ ਵਰਗੀਆਂ ਘਟਨਾਵਾਂ ਦੇਖੀਆਂ ਹਨ। ਹਰੇਕ ਆਫਤ ਨੇ ਉਸੇ ਗੱਲ ਨੂੰ ਸਹੀ ਸਾਬਤ ਕੀਤਾ ਹੈ, ਜਿਸ ਦੀ ਵਾਤਾਵਰਣ ਪ੍ਰੇਮੀ ਅਤੇ ਭੂਗੋਲ ਵਿਗਿਆਨੀ ਲੰਬੇ ਸਮੇਂ ਤੋਂ ਵਕਾਲਤ ਕਰਦੇ ਆ ਰਹੇ ਹਨ ਕਿ ਇਹ ਹਿਮਾਲਿਆਈ ਕੁਦਰਤੀ ਤਾਣਾ ਬਾਣਾ ਅੰਦਰੂਨੀ ਤੌਰ ਤੇ ਅਸਥਿਰ ਹੈ ਤੇ ਅੰਨੇਵਾਹ ਉਸਾਰੀ ਕਾਰਜਾਂ ਕਾਰਨ ਬਹੁਤ ਸੰਵੇਦਨਸ਼ੀਲ ਹੋ ਚੁੱਕਾ ਹੈ। ਪਣ ਬਿਜਲੀ ਭਾਵੇਂ ਨਵਿਆਉਣ ਯੋਗ ਊਰਜਾ ਦੇ ਦਾਇਰੇ ਦੇ ਵਿੱਚ ਆਉਂਦੀ ਹੈ, ਪਰ ਅਜਿਹੇ ਵਾਤਾਵਰਨਕ ਪੱਖੋਂ ਨਾਜ਼ੁਕ ਪਹਾੜਾਂ ਵਿੱਚ ਇਸ ਨੂੰ ਸਥਿਰ ਜਾਂ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੇਂਦਰ ਸਰਕਾਰ ਦਾ ਹਲਫ਼ਨਾਮਾ ਇਸ ਸਵਾਗਤਯੋਗ ਕਦਮ ਨੂੰ ਦਰਸਾਉਂਦਾ ਹੈ ਕਿ ਨਦੀਆਂ ਸਿਰਫ ਬਿਜਲੀ ਪੈਦਾ ਕਰਨ ਵਾਲੇ ਸਾਧਨ ਨਹੀਂ ਹਨ, ਖਾਸ ਕਰਕੇ ਗੰਗਾ ਇੱਕ ਵਾਤਾਵਰਣਕ, ਸੱਭਿਆਚਾਰਕ ਤੇ ਅਧਿਆਤਮਕ ਜੀਵਨ ਰੇਖਾ ਹੈ। ਨਦੀਆਂ ਤੇ ਬਹੁਤ ਜ਼ਿਆਦਾ ਬੰਨ ਮਾਰਨ ਨਾਲ ਗਾਰ ਦਾ ਵਹਾਅ, ਜੀਵ ਵਿਭਿੰਨਤਾ ਅਤੇ ਨਦੀ ਦੀ ਕੁਦਰਤੀ ਰਵਾਨੀ ਪ੍ਰਭਾਵਿਤ ਹੁੰਦੀ ਹੈ, ਜਦੋਂ ਕਿ ਸੁਰੰਗਾਂ ਬਣਾਉਣ ਅਤੇ ਹੋਰ ਧਮਾਕਿਆਂ ਕਾਰਨ ਪਹਿਲਾਂ ਹੀ ਕਮਜ਼ੋਰ ਪਹਾੜੀ ਢਲਾਣਾਂ ਹੋਰ ਨਾਜ਼ੁਕ ਹੋ ਜਾਂਦੀਆਂ ਹਨ। ਇਸ ਲਈ ਨਦੀਆਂ ਦੇ ਕੁਦਰਤੀ ਵਹਾਅ ਨੂੰ ਨਾ ਛੇੜਨ ਦੀ ਗੱਲ ਵਿਗਿਆਨਕ ਤੌਰ ਤੇ ਵੀ ਸਹੀ ਹੈ ਤੇ ਕੁਦਰਤੀ ਵੀ ਲੋੜ ਹੈ। ਇਸ ਦਾ ਇਹ ਮਤਲਬ ਹਰਗਜ਼ ਨਹੀਂ ਕਿ ਭਾਰਤ ਆਪਣੇ ਨਵਿਆਉਣ ਯੋਗ ਊਰਜਾ ਦੇ ਟੀਚਿਆਂ ਤੋਂ ਪਿੱਛੇ ਹਟ ਜਾਵੇ, ਪਰ ਜਲਵਾਯੂ ਪਰਿਵਰਤਨ ਦੇ ਉਦੇਸ਼ਾਂ ਦੀ ਪ੍ਰਾਪਤੀ ਅਜਿਹੇ ਪ੍ਰੋਜੈਕਟਾਂ ਰਾਹੀਂ ਨਹੀਂ ਹੋਣੀ ਚਾਹੀਦੀ ਜੋ ਵਾਤਾਵਰਣਕ ਸੰਵੇਦਨਸ਼ੀਲਤਾ ਤੇ ਕੁਦਰਤੀ ਆਫਤਾਂ ਦੇ ਖਤਰਿਆਂ ਨੂੰ ਹੋਰ ਵਧਾਉਂਦੇ ਹੋਣ। ਉੱਤਰਾਖੰਡ ਦੇ ਮੌਜੂਦਾ ਵਿਕਾਸ ਮਾਡਲ ਨੂੰ ਹੁਣ ਵੱਡੇ ਪੱਧਰ ਤੇ ਭਾਰੀ ਦਖਲ ਅੰਦਾਜ਼ੀ ਵਾਲੇ ਪ੍ਰੋਜੈਕਟਾਂ ਜੋ ਵਾਰ ਵਾਰ ਕੁਦਰਤ ਦੇ ਸਬਰ ਦੀ ਪ੍ਰੀਖਿਆ ਲੈਂਦੇ ਹਨ, ਦੀ ਬਜਾਏ ਸਥਾਨਕ ਪੱਧਰ ਉੱਤੇ ਸੁਰੱਖਿਅਤ ਤੇ ਘੱਟ ਨੁਕਸਾਨ ਦੇ ਬਦਲਾਂ ਵੱਲ ਵਧਣ ਦੀ ਸਖ਼ਤ ਲੋੜ ਹੈ। ਕੇਂਦਰ ਸਰਕਾਰ ਦੀ ਪਹੁੰਚ ਵਿੱਚ ਆਇਆ ਇਹ ਤਾਜ਼ਾ ਬਦਲਾਅ ਹਿਮਾਲਿਆਈ ਖੇਤਰ ਦੇ ਵਿੱਚ ਵਿਕਾਸ ਦੀ ਪਰਿਭਾਸ਼ਾ ਨੂੰ ਨਵੇਂ ਸਿਰੇ ਤੋਂ ਘੜਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਹੁਣ ਸਮਾਂ ਆ ਗਿਆ ਕਿ ਅਸੀਂ ਭਾਰਤ ਦੇਸ਼ ਦੀਆਂ ਊਰਜਾ ਲੋੜਾਂ ਤੇ ਹਿਮਾਲਿਆ ਦੀ ਵਾਤਾਵਰਣਕ ਹੋਂਦ ਵਿਚਕਾਰ ਸਾਰਥਕ ਸੰਤੁਲਨ ਬਣਾਉਣ ਦੀ ਵਚਨਬੱਧਤਾ ਦਿਖਾਈਏ। ਇਹਨਾਂ ਪਹਾੜਾਂ ਨੇ ਮਨੁੱਖੀ ਅਣਗਹਿਲੀ ਵਿਰੁੱਧ ਪਹਿਲਾਂ ਹੀ ਕਈ ਵੱਡੀਆਂ ਚੇਤਾਵਨੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਹੁਣ ਹੋਰ ਨਜ਼ਰ ਅੰਦਾਜ਼ ਕਰਨ ਨਾਲ ਸਾਡਾ ਹੀ ਨੁਕਸਾਨ ਹੋਵੇਗਾ। ਇਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਅੱਗੇ ਲੈ ਕੇ ਚੱਲਦੇ ਹਾਂ ਪ੍ਰੋਗਰਾਮ ਨੂੰ ਤੇ ਆਪ ਜੀ ਨੂੰ ਸੁਣਾਉਂਦੇ ਹਾਂ ਇਹ ਗੀਤ।

ਅੱਜ ਇਸ ਗੀਤ ਤੋਂ ਬਾਅਦ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਹੋਰ ਰਿਪੋਰਟ। ਇਹ ਰਿਪੋਰਟ ਹੈ ਰੁਪਏ ਦੀ ਗਿਰਾਵਟ। ਹਾਲ ਹੀ ਦੇ 2 ਮਹੀਨਿਆਂ ਦੇ ਵਿੱਚ ਰੁਪਏ 'ਚ ਆਈ ਤੇਜ਼ੀ, ਮਾਫ ਕਰਨਾ, ਹਾਲ ਹੀ ਦੇ ਮਹੀਨਿਆਂ ਵਿੱਚ ਰੁਪਏ 'ਚ ਤੇਜ਼ੀ ਨਾਲ ਆਈ ਗਿਰਾਵਟ ਭਾਰਤ ਦੇ ਦਰਾਮਦ ਖੇਤਰ ਦੀਆਂ ਕਮਜ਼ੋਰੀਆਂ ਨੂੰ ਦਰਸਾਉਂਦੀ ਹੈ। ਜ਼ਿਕਰ ਯੋਗ ਹੈ ਕਿ 28 ਫਰਵਰੀ ਨੂੰ ਈਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੁਪਏ ਦੀ ਕੀਮਤ ਵਿੱਚ ਲਗਭਗ 6% ਦੀ ਗਿਰਾਵਟ ਆਈ ਹੈ। ਹਾਲਾਂਕਿ ਮੁਦਰਾ ਸੰਕਟ ਉੱਭਰ ਰਹੇ ਅਰਥਚਾਰਿਆਂ ਲਈ ਕੋਈ ਨਵੇਕਲੀ ਗੱਲ ਨਹੀਂ ਹੈ, ਪਰ ਇਸ ਵਾਰ ਭੂ ਸਿਆਸੀ ਅਸਥਿਰਤਾ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਨਿਰੰਤਰ ਮੁਦਰਾ ਸਫੀਤੀ ਤੇ ਹੌਲੀ ਹੌਲੀ ਵਿਸ਼ਵ ਵਿਕਾਸ ਦੀ ਘੱਟ ਰਹੀ ਰਫਤਾਰ ਦੇ ਵੇਲਿਆਂ ਵਿੱਚ ਆਈ ਮੌਜੂਦਾ ਗਿਰਾਵਟ ਕਿਤੇ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਜਾਪਦੀ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਪਏ ਦਬਾਅ ਨੇ ਮਾਹੌਲ ਨੂੰ ਕਾਫ਼ੀ ਤੌਖਲਿਆਂ ਨਾਲ ਭਰ ਦਿੱਤਾ ਹੈ, ਜਿਸ ਵਿੱਚ ਰੁਪਏ ਦੀ ਕਮਜ਼ੋਰੀ ਵਿਆਪਕ ਆਰਥਿਕ ਰੁਕਾਵਟਾਂ ਖੜੀਆਂ ਕਰ ਸਕਦੀ ਹੈ। ਜ਼ਰੂਰੀ ਵਸਤਾਂ ਜਿਵੇਂ ਕਿ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਤੇਲਾਂ ਅਤੇ ਖਾਦਾਂ ਦੇ ਨਾਲ ਨਾਲ ਭਾਰਤ ਆਪਣੀਆਂ ਕੱਚੇ ਤੇਲ ਦੀਆਂ ਲੋੜਾਂ ਦਾ 88% ਤੋਂ ਵੱਧ ਹਿੱਸਾ ਦਰਾਮਦ ਕਰਦਾ ਹੈ। ਜਿਉਂ ਜਿਉਂ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਆ ਰਹੀ ਹੈ, ਤਿਉਂ ਤਿਉਂ ਇਹ ਸਾਰਾ ਸਮਾਨ ਮਹਿੰਗਾ ਹੋ ਰਿਹਾ। ਈਂਧਨ ਦੀਆਂ ਵੱਧਦੀਆਂ ਕੀਮਤਾਂ, ਖਾਸ ਤੌਰ 'ਤੇ ਆਵਾਜਾਈ, ਭੋਜਨ ਤੇ ਘਰੇਲੂ ਖਰਚਿਆਂ 'ਤੇ ਵੱਡਾ ਅਸਰ ਪਾ ਰਹੀਆਂ ਹਨ। ਰੁਪਏ ਵਿੱਚ ਆਈ ਗਿਰਾਵਟ ਨੇ ਕਾਰਪੋਰੇਟਾਂ ਅਤੇ ਨੀਤੀ ਘਾੜਿਆਂ ਦੇ ਸਾਹ ਵੀ ਸੂਤੇ ਪਏ ਹਨ। ਵਿਦੇਸ਼ੀ ਮੁਦਰਾ ਉਧਾਰ ਲੈਣ ਵਾਲੀਆਂ ਭਾਰਤੀ ਕੰਪਨੀਆਂ ਨੂੰ ਦੇਣਦਾਰੀਆਂ ਲਈ ਉੱਚ ਅਦਾਇਗੀ ਕਰਨੀ ਪੈ ਰਹੀ ਹੈ, ਜਦੋਂ ਕਿ ਵਪਾਰ ਘਾਟੇ ਦਾ ਵਧਣਾ ਚਾਲੂ ਖਾਤੇ ਦੇ ਘਾਟੇ 'ਤੇ ਵਾਧੂ ਦਬਾਅ ਪਾ ਰਿਹਾ ਹੈ। ਆਲਮੀ ਨਿਵੇਸ਼ਕ ਨਿਸ਼ਚਿਤਤਾ ਦੇ ਇਸ ਦੌਰ ਵਿੱਚ ਫੰਡਾਂ ਦਾ ਨਿਵੇਸ਼ ਭਾਰਤ ਵਿੱਚੋਂ ਕੱਢ ਕੇ ਸੁਰੱਖਿਅਤ ਅਮਰੀਕੀ ਸੰਪਤੀਆਂ ਵਿੱਚ ਕਰਨ ਲੱਗੇ ਹਨ। ਇਸ ਲਈ ਭਾਰਤ ਵਿੱਚੋਂ ਵਿਦੇਸ਼ੀ ਨਿਵੇਸ਼ ਲਗਾਤਾਰ ਬਾਹਰ ਜਾਣ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਹਾਲਾਂਕਿ ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਅਸਥਿਰਤਾ ਨੂੰ ਰੋਕਣ ਲਈ ਵਿਦੇਸ਼ੀ ਮੁਦਰਾ ਭੰਡਾਰਾਂ ਰਾਹੀਂ ਦਖਲ ਦਿੱਤਾ ਹੈ, ਪਰ ਅਜਿਹੇ ਉਪਾਅ ਰੁਪਏ ਵਿੱਚ ਆ ਰਹੀ ਗਿਰਾਵਟ ਦੀ ਰਫ਼ਤਾਰ ਨੂੰ ਘਟਾ ਤਾਂ ਸਕਦੇ ਹਨ ਪਰ ਮੁਕੰਮਲ ਤੌਰ 'ਤੇ ਰੋਕ ਨਹੀਂ ਸਕਦੇ। 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਨੇ ਦਲੀਲ ਦਿੱਤੀ ਹੈ ਕਿ ਰੁਪਏ ਦੀ ਕੀਮਤ ਕੁਦਰਤੀ ਤੌਰ 'ਤੇ ਘਟਦੀ ਰਹਿਣ ਦੀ ਇਜਾਜ਼ਤ ਦੇ ਕੇ ਸਮੇਂ ਦੇ ਨਾਲ ਵਪਾਰ ਅਸੰਤੁਲਨ ਨੂੰ ਠੀਕ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਹਨਾਂ ਨੇ RBI ਨੂੰ ਅਪੀਲ ਕੀਤੀ ਹੈ ਕਿ ਉਹ ਵਿਸ਼ਵ ਵਿਆਪੀ ਪੂਰਤੀ ਰੋਕਾਂ ਕਾਰਨ ਹੋਣ ਵਾਲੇ ਮੁਦਰਾ ਦੇ ਉਤਰਾਅ ਚੜਾਅ ਦੇ ਮੱਦੇਨਜ਼ਰ ਰੁਪਏ ਦੀ ਡਿੱਗਦੀ ਸਾਖ 'ਤੇ ਧਿਆਨ ਦੇਵੇ। ਅਜਿਹਾ ਨਾ ਕਰਨਾ ਗੰਭੀਰ ਜੋਖਮ ਉਠਾਉਣ ਵਾਲਾ ਹੋਵੇਗਾ, ਖਾਸ ਕਰਕੇ ਉਸ ਦੌਰ ਵਿੱਚ ਜਦੋਂ ਪੂੰਜੀ ਦੇ ਨਿਕਾਸ ਬਾਰੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹੋਣ। ਨੀਤੀ ਘਾੜਿਆਂ ਨੂੰ ਮੰਡੀ ਮੁਤਾਬਕ ਸਮਝੌਤਿਆਂ ਦੀ ਇਜਾਜ਼ਤ ਦੇਣ ਅਤੇ ਬਹੁਤ ਜ਼ਿਆਦਾ ਅਸਥਿਰਤਾ ਨੂੰ ਰੋਕਣ ਵਿਚਾਲੇ ਧਿਆਨ ਨਾਲ ਸੰਤੁਲਨ ਬਣਾਉਣਾ ਚਾਹੀਦਾ ਹੈ। ਮਹਿੰਗਾਈ ਨਾਲ ਸਿੱਝਣਾ ਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣਾ ਭਾਰਤ ਦੀ ਆਰਥਿਕ ਸਥਿਰਤਾ ਯਕੀਨੀ ਬਣਾਉਣ ਲਈ ਅਹਿਮ ਹੋਵੇਗਾ। ਇਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਦਿਲਾਓ। ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ।

0: ਜਿਸ ਗੀਤ ਤੋਂ ਬਾਅਦ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇੱਕ ਹੋਰ ਰਿਪੋਰਟ। ਇਹ ਹੈ ਇੱਕੋ ਵੇਲੇ ਚੋਣਾਂ ਦੀ ਹਕੀਕਤ। ਇੱਕ ਦੇਸ਼ ਇੱਕ ਚੋਣ ਦਾ ਸਿਆਸੀ ਮੁੱਦਾ ਸਿਆਸੀ ਹਲਕਿਆਂ ਦੇ ਵਿੱਚ ਤਿੱਖੇ ਮਤਭੇਦ ਕਰਨ ਵਾਲਾ। ਇਸ ਵੇਲੇ ਇੱਕ ਸਾਂਝੀ ਸੰਸਦੀ ਕਮੇਟੀ ਇਸ ਸੰਵੇਦਨਸ਼ੀਲ ਵਿਸ਼ੇ ਦੇ ਨਾਲ ਸੰਬੰਧਿਤ ਦੋ ਬਿੱਲਾਂ ਤੇ ਦੇਸ਼ ਵਿਆਪੀ ਸਲਾਹ ਮਸ਼ਵਰਾ ਕਰ ਰਹੀ ਹੈ। ਇਸ ਕਮੇਟੀ ਦੀ ਅਗਵਾਈ ਕਰ ਰਹੇ ਭਾਜਪਾ ਦੇ ਸੰਸਦ ਮੈਂਬਰ ਪੀ ਪੀ ਚੌਧਰੀ ਦਾ ਦਾਅਵਾ ਹੈ ਕਿ ਜੇਕਰ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਵੇਲੇ ਕਰਵਾਈਆਂ ਜਾਣ ਤਾਂ ਭਾਰਤ ਦੇ 7 ਲੱਖ ਕਰੋੜ ਰੁਪਏ ਬਚ ਸਕਦੇ ਹਨ। ਉਹਨਾਂ ਮੁਤਾਬਕ ਇਸ ਕਵਾਇਤ ਨਾਲ ਭਾਰਤ ਦੇਸ਼ ਦੀ ਜੀ ਡੀ ਪੀ ਦੇ ਵਿੱਚ 1.6% ਦਾ ਵਾਧਾ ਹੋਵੇਗਾ ਤੇ ਇਸ ਬੱਚਤ ਨੂੰ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਦੇ ਲੇਖੇ ਲਾਇਆ ਜਾ ਸਕੇਗਾ। ਇਸ ਦਲੀਲ ਨਾਲ ਕੋਈ ਮਤਭੇਦ ਨਹੀਂ ਕਿ ਇੱਕ ਦੇਸ਼ ਇੱਕ ਚੋਣ ਨਾਲ ਪੈਸੇ ਸਮੇਂ ਤੇ ਜਨ ਤਾਕਤ ਦੀ ਵੱਡੀ ਬੱਚਤ ਹੋਵੇਗੀ, ਪਰ ਇਸ ਨਾਲ ਹੀ ਇਹ ਵੀ ਸੱਚ ਹੈ ਕਿ ਚੁਣੇ ਹੋਏ ਲੋਕਤੰਤਰ ਦਾ ਦਾਇਰਾ ਮਹਿਜ਼ ਪ੍ਰਸ਼ਾਸਨਿਕ ਸਹੂਲਤਾਂ ਜਾਂ ਨਫੇ ਨੁਕਸਾਨ ਤੱਕ ਸੀਮਿਤ ਨਹੀਂ ਹੁੰਦਾ। ਕਾਂਗਰਸ ਤੇ ਕਈ ਹੋਰ ਵਿਰੋਧੀ ਪਾਰਟੀਆਂ ਇੱਕੋ ਸਮੇਂ ਚੋਣਾਂ ਕਰਵਾਉਣ ਦੀ ਇਸ ਮੁਹਿੰਮ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸੱਤਾ ਦਾ ਕੇਂਦਰੀਕਰਨ ਕਰਨ ਤੇ ਸੰਘੀ ਢਾਂਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਦੇ ਰਹੀਆਂ ਹਨ। ਭਾਜਪਾ ਵੱਲੋਂ ਪੱਛਮੀ ਬੰਗਾਲ ਨੂੰ ਆਪਣੇ ਸ਼ਾਸਨ ਵਾਲੇ ਸੂਬਿਆਂ ਦੀ ਵਾਧੀ ਸੂਚੀ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਇਹ ਚਿੰਤਾਵਾਂ ਹੋਰ ਵੀ ਡੂੰਘੀਆਂ ਹੋ ਗਈਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਇਸ ਗੱਲ ਤੇ ਬਜ਼ਿੱਦ ਹੈ ਕਿ ਇੱਕ ਦੇਸ਼ ਇੱਕ ਚੋਣ ਨਾਲ ਦੇਸ਼ ਦਾ ਭਲਾ ਹੋਵੇਗਾ। ਆਪਸੀ ਸਹਿਮਤੀ ਦੀ ਇਸ ਘਾਟ ਕਾਰਨ ਸੰਸਦੀ ਕਮੇਟੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਹਰ ਵਰਗ ਨਾਲ ਗੱਲਬਾਤ ਕਰੇ, ਜਿਸ ਵਿੱਚ ਸਿਆਸੀ ਪਾਰਟੀਆਂ, ਸੰਵਿਧਾਨਕ ਸੰਸਥਾਵਾਂ, ਕਾਨੂੰਨੀ ਮਾਹਰ, ਪ੍ਰਸ਼ਾਸਨਿਕ ਅਦਾਰੇ, ਵਿੱਤੀ ਤੇ ਵਿਦਿਅਕ ਅਦਾਰੇ, ਉਦਯੋਗ ਜਗਤ ਤੇ ਸਿਵਲ ਸੁਸਾਇਟੀ ਸ਼ਾਮਲ ਹਨ। ਇਸ ਪੂਰੇ ਅਮਲ ਵਿੱਚ ਸਭ ਤੋਂ ਵੱਡਾ ਅੜਿੱਕਾ ਚੋਣਾਂ ਦਾ ਤਾਲਮੇਲ ਬਿਠਾਉਣਾ ਹੈ, ਕਿਉਂਕਿ ਵੱਖ ਵੱਖ ਸੂਬਿਆਂ ਵਿੱਚ ਚੋਣਾਂ ਦੇ ਸਾਲ ਵੱਖੋ ਵੱਖਰੇ ਹਨ। ਇਸ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਇੱਕ ਠੋਸ ਰਣਨੀਤੀ ਹੋਣੀ ਚਾਹੀਦੀ ਹੈ। ਮਿਸਾਲ ਵਜੋਂ, ਜੇਕਰ ਕੋਈ ਸਰਕਾਰ ਦਲ ਬਦਲੀ ਜਾਂ ਬੇਭਰੋਸਗੀ ਮਤੇ ਕਾਰਨ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਅੱਧ ਵਿਚਾਲੇ ਡਿੱਗ ਜਾਂਦੀ ਹੈ ਤਾਂ ਅਗਲਾ ਰਾਹ ਕੀ ਹੋਵੇਗਾ। ਇੱਕ ਹੋਰ ਅਹਿਮ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਭਾਰਤ ਦੇਸ਼ ਦੇ ਵੱਡੇ ਮੁੱਦਿਆਂ ਤੇ ਲੜੀਆਂ ਜਾਂਦੀਆਂ ਹਨ, ਜਦੋਂ ਕਿ ਵਿਧਾਨ ਸਭਾ ਚੋਣਾਂ ਸਿਰਫ ਸਥਾਨਕ ਜਾਂ ਖੇਤਰੀ ਮਸਲਿਆਂ ਦੁਆਲੇ ਸਿਮਟੀਆਂ ਹੁੰਦੀਆਂ ਹਨ। ਇਹਨਾਂ ਦੋਵਾਂ ਚੋਣਾਂ ਨੂੰ ਇੱਕੋ ਰਸੇ ਬੰਨਣ ਨਾਲ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਹੱਦੋਂ ਵੱਧ ਲਾਹਾ ਮਿਲ ਸਕਦਾ ਹੈ, ਖਾਸ ਕਰਕੇ ਉਹਨਾਂ ਸੂਬਿਆਂ ਵਿੱਚ ਜਿੱਥੇ ਉਸਦਾ ਕੋਈ ਵਜੂਦ ਨਹੀਂ ਹੈ। ਇਸ ਲਈ ਸੰਸਦੀ ਪੈਨਲ ਨੂੰ ਆਪਣਾ ਲੇਖਾ ਜੋਖਾ ਸੌਂਪਣ ਤੋਂ ਪਹਿਲਾਂ ਹਰ ਪੱਖ ਅਤੇ ਵੱਖ ਵੱਖ ਵਿਚਾਰਾਂ ਨੂੰ ਡੂੰਘਾਈ ਨਾਲ ਵਾਚਣਾ ਚਾਹੀਦਾ ਹੈ। ਜੇਕਰ ਇਹ ਤਜਵੀਜ਼ ਅਮਲ ਵਿੱਚ ਆਉਂਦੀ ਹੈ ਤਾਂ ਇਸ ਦੇ ਭਾਰਤ ਦੇ ਲੋਕਤੰਤਰੀ ਤਾਣੇ ਬਾਣੇ ਅਤੇ ਸੰਘੀ ਢਾਂਚੇ ਦੇ ਬਹੁਤ ਦੂਰ ਅੰਦੇਸ਼ੀ ਪ੍ਰਭਾਵ ਪੈਣਗੇ। ਇਸ ਪ੍ਰੋਗਰਾਮ ਦੇ ਵਿੱਚ ਆਖਰੀ ਰਿਪੋਰਟ ਤੇ ਲਓ, ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਗੀਤ ਤੇ ਹੁਣ ਇਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਵੀ ਇੱਥੇ ਹੀ ਖਤਮ ਹੋਣ ਜਾ ਰਿਹਾ ਤੇ ਲਓ ਸੁਣਦੇ ਹਾਂ ਇਹ ਗੀਤ ਤੇ ਅਗਲੀ ਵਾਰ ਆਪ ਜੀ ਦੇ ਨਾਲ ਫਿਰ ਮੁਲਾਕਾਤ ਹੋਵੇਗੀ।
1: ਨੌਜਵਾਨ ਦਲਾਂ ਦੀ ਧੜਕਣ, ਸਾਡੇ ਬਹੁਤ ਹੀ ਸਤਿਕਾਰਯੋਗ ਨੇਤਾ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ, ਕਰੋ ਜੀ ਸਵਾਗਤ ਜ਼ੋਰਦਾਰ ਤਾੜੀਆਂ।
2: ਸਾਡੇ ਨਿਕਰ ਤੇ ਬੜੇ ਵੱਡੇ ਧੰਨਵਾਦ ਤੁਸੀਂ ਦਰਸ਼ਨ ਦਿੱਤੇ,
3: ਮਿਹਰਬਾਨੀ ਸ਼ੁਕਰੀਆ।
2: ਆ ਵੀ ਕਬੂਲ ਕਰੋ ਜੀ,
3: ਮਿਹਰਬਾਨੀ।
4: ਵਾਹ, ਬੜਾ ਸੋਹਣਾ ਪ੍ਰਬੰਧ ਕੀਤਾ ਇਹ ਤੋਂ।
2: ਹਾਂਜੀ ਹਾਂਜੀ,
3: ਆਓ ਚੱਲੀਏ,
2: ਆਓ ਜੀ, ਆਓ ਜੀ, ਸੰਗਤ
1: ਧੰਨਵਾਦ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ। ਹੁਣ ਆਪਾਂ ਨੇਤਾ ਜੀ ਦਾ ਕੀਮਤੀ ਸਮਾਂ ਖਾਣਾ ਕਰਦੇ ਹੋਏ ਸਾਡੇ ਪਿੰਡ ਦੇ ਮੁੰਡੇ ਅਮਰਪਾਲ ਸਿੰਘ ਤੇ ਉਹਦੀ ਟੀਮ ਵੱਲੋਂ ਇੱਕ ਸਪੈਸ਼ਲ ਪਰਫਾਰਮੈਂਸ ਤਿਆਰ ਕੀਤੀ ਹੈ ਜੋ ਕਿ ਨੇਤਾ ਜੀ ਦੇ ਸਾਹਮਣੇ ਪੇਸ਼ ਕਰਨੀ ਹੈ। ਲਓ ਜੀ ਪੇਸ਼ ਹੈ ਜੀ, ਤਾੜੀਆਂ।